प्यारा गाना है यार ये। ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 6:49 ਸਟੂਡੀਓ ਦੀ ਘੜੀ ਪੇ ਹੋ ਚੁੱਕੇ